0: ਜੀਜੇ ਸੰਗ ਨ ਚਾਲ ਸੁਤੇਰੇ ਤਨਾ। ਇਹ ਜੀਵ, ਇਹ ਤਨ, ਇਹ ਮਾਇਆ, ਦੌਲਤ ਤੇਰੇ ਨਾਲ ਨਹੀਂ ਜਾਣ, ਇਹਨੇ ਤੇਰਾ ਸਾਥ ਨਹੀਂ ਦੇਣਾ। ਸਹਿ ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨ। ਇਹ ਮੂਰਖ ਮਨ ਕਿਉਂ ਤੂੰ ਮਾਇਆ ਦੇ ਵਿੱਚ ਉਰਜਿਆ ਵੇ, ਕਿਉਂ ਮੋਹ ਮਾਇਆ ਦੇ ਜੰਜਾਲ ਵਿੱਚ ਪੈ ਗਏ, ਆਪਣੀ ਸਲੀਅਤ ਨੂੰ ਭੁੱਲੀ ਬੈਠਾ, ਮਾਇਆ ਨੇ ਤੇ ਤੇਰੇ ਨਾਲ ਹੀ ਨਹੀਂ ਜਾਣ।
1: ਸੰਗ ਨਾ ਚਾਲਸ ਤੇਰੇ ਤਨਾ,
0: ਲੈਂਦਾ ਪਦ ਦੁਆਏ ਤੂੰ ਮਾਇਆ ਕਰੇ ਅਕਤ। ਕਿਉਂ ਬਸ ਹਿੱਸਾ ਲੈ, ਬਦਦੁਆ ਲੈ ਕੇ ਮਾਇਆ ਨੂੰ ਅਕਤਰ ਕਰ ਰਹੇ, ਮਾਇਆ ਇਕੱਠੀ ਨਾ ਕਰ। ਇਹ ਠੀਕ ਹੈ ਕਿ ਮਾਇਆ ਤੋਂ ਬਗੈਰ ਗੁਜ਼ਾਰਾ ਨਹੀਂ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਚਿਤ ਨਾ ਤਰੇ, ਨਿਰਧਨ ਨੂੰ ਕੋਈ ਆਦਰ ਵੀ ਨਹੀਂ ਦਿੰਦਾ, ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ। ਪਰ ਸਹਿਬ ਆਖਦੇ ਨੇ, ਜੀਵ ਮਾਇਆ ਵੀ ਓਨੀ ਹੋਵੇ ਜੋ ਤੈਨੂੰ ਪਰਮੇਸ਼ਰ ਦਾ ਨਾਂ ਨਾ ਭੁਲਾ ਦੇ, ਤੈਨੂੰ ਵਾਹਿਗੁਰੂ ਭੁੱਲ ਨਾ ਜਾਵੇ, ਮਾਇਆ ਵੀ ਓਨੀ ਕੋਈ ਚਾਹੀਦੀ। ਗੁਜਰਾਇਨ ਜੋਗੀ ਸਹਿਬ ਫਰਮਾਨ ਕਰਦੇ ਨੇ,
1: ਲੈਂਦਾ ਬੰਦ ਦੁਆਏ ਤੂੰ ਮਾਇਆ ਕਰੇ ਅਕਤ।
0: ਜਿਸ ਮਾਇਆ ਨੂੰ ਤੂੰ ਅਕਤਰ ਕਰ ਰਿਹਾ, ਉਸ ਮਾਇਆ ਤੇਰੇ ਨਾਲ ਨਹੀਂ ਜਾਣਾ।
1: ਸੰਗ ਨ ਚਾਲ ਸੁਤੇਰੇ ਤਣਾ,
0: ਤੂੰ ਕਿਆ ਲਪਟਾਵੇ ਮੂਰਖ ਮਣਾ।
1: ਇਸ ਯੁਗ ਮੇ ਸੋਭਾ ਨਾਮ ਕੀ।
0: ਪਰ ਇਨਸਾਨ ਦੇ ਮਨ ਅੰਦਰ ਗਲਤ ਫਹਿਮੀ ਪੈਦਾ ਹੋ ਗਈ, ਕਹਿੰਦਾ ਮਾਇਆ ਦੇ ਨਾਲ ਹੀ ਸਭ ਕੁਛ ਹੈ। ਜੇ ਮਾਇਆ ਤੇ ਜਹਾਨ ਹੈ, ਜੇ ਮਾਇਆ ਤੇ ਸਾਖ ਸੰਬੰਧੀ ਨੇ, ਜੇ ਮਾਇਆ ਤੇ ਰਿਸ਼ਤੇਦਾਰ ਨੇ, ਜੇ ਮਾਇਆ ਨੇ ਤੇ ਧੀਆਂ ਪੁੱਤਰ ਨੇ, ਨਹੀਂ ਤੇ ਮਾਇਆ ਤੋਂ ਬਿਨਾਂ ਕੌਣ ਕਿਸੇ ਨੂੰ ਕੁਛ ਸਮਝਦਾ ਹੈ, ਮਾਇਆ ਤੋਂ ਬਿਨਾਂ ਕਦਰ ਹੀ ਨਹੀਂ। ਪਰ ਸਹਿ ਫੁਰਮਾਨ ਕਰਦੇ ਨੇ, ਜੀਵ ਨਾ ਇਸ ਯੁਗ

ਮਾਇਆ ਦੀ ਸੋਭਾ ਆਵਣੀ ਤੇ ਜਾਣੀ ਹੈ, ਪਰ ਨਾਮ ਰੂਪੀ ਸੋਭਾ ਸਦਾ ਹੀ ਥਿਰ ਹੈ। ਨਾਮ ਰਿਹਾ ਸਾਧੂ ਰਿਹਾ, ਜਾਣ ਤੋਂ ਬਾਅਦ ਵੀ ਦੁਨੀਆਂ ਯਾਦ ਕਰਦੀ ਜਿਹੜਾ ਨਾਮ ਜਪ ਕੇ ਜਾਂਦਾ, ਸਿਮਰਨ ਕਰਕੇ ਜਾਂਦਾ। ਭਗਤਾਂ ਨੇ ਕਿਹੜੀ ਕੋਈ ਮਾਇਆ ਇਕੱਠੀ ਕੀਤੀ? ਇੱਕ ਮਾਇਆ ਉਹਨਾਂ ਦੇ ਪਾਸ ਸੀ, ਜੋ ਅੱਜ ਅਸੀਂ ਉਹਨਾਂ ਨੂੰ ਨਮਸਕਾਰਾਂ ਕਰ ਰਹੇ ਹਾਂ। ਲੋਕਾਂ ਭਾਵੇਂ ਨੀਵੀਂ ਜਾਤੀ ਵਾਲਾ ਕਹਿ ਦਿੱਤਾ, ਪਰ ਅਸੀਂ ਨੀ ਕਦੀ ਕਹਿ ਸਕਦੇ ਰਵਿਦਾਸ ਜੀ ਆਪ ਜਰਾ ਪੜਾ ਹੋ ਜਾਓ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ। ਕਹਿੰਦੇ ਹਾਂ ਕਦੀ ਨਹੀਂ ਕਹਿ ਸਕਦੇ, ਕਿਉਂਕਿ ਐਸੀ ਮਾਇਆ ਉਹਨਾਂ ਦੇ ਪਾਸ ਸੀ, ਐਸਾ ਧਨ ਉਹਨਾਂ ਦੇ ਕੋਲ ਸੀ। ਕਿਹੜਾ? ਉਹ ਨਾਮ ਰੂਪੀ ਧਨ। ਜੀਵ ਤੂੰ ਹੀ ਇਕੱਤਰ ਕਰ, ਤੂੰ ਹੀ ਉਹ ਧਨ ਇਕੱਠਾ ਕਰ, ਜੋ ਤੇਰੇ ਜਾਣ ਤੋਂ ਬਾਅਦ ਵੀ ਤੇਰਾ ਕੋਈ ਨਾਮ ਲਵੇ ਕਿ ਚੰਗਾ ਪੁਰਸ਼ੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਸੀ, ਸਿਮਰਨ ਕਰਦਾ ਸੀ। ਇਹੀ ਧਨ ਤੇਰੇ ਨਾਲ ਜਾਣਾ, ਇਹ ਧਨ ਤੇਰੇ ਨਾਲ ਨਹੀਂ ਜਾਣਾ। ਸਾਹਿਬਾਂ ਦਾ ਉਪਦੇਸ਼ ਹੈ, ਮਿਲ ਕੇ ਪੜੀ ਸੰਗਤ।

ਛੇਵੀਂ ਵਾਰ ਮੰਗਿਆ ਹੇ ਨਿਰੰਕਾਰ ਮੇਰਾ ਖਾਲਸਾ ਸਦਾ ਵਾਸਤੇ ਚੜ੍ਹਦੀਆਂ ਕਲਾ ਚ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਜਾਏ।

mata, tú no vivís. एक दिन आपने अपनी प्रशादा तैयार की, मन प्यार से सता रहा है, आप रसोई च बह के गुरबाणी पढ़ते हैं, सिमरन करते हैं, भोजन तैयार किया, एक ख्याल कलगी का किसी पातशाह जी ने अज अपने अपनी प्रशाद किया। माता जी श्री जी जिसे कलगी दर्श के पातशाह जी ने पुत्र जान के पूर्ण प्यार भी करते हैं, उसे धन गुरु नानक की गद्दी के मालिक जान के पूर्ण सत्कार भी करते हैं। सिख ने बुलाया जा सिखा कवि जी ने बुला के ले सिख आए, हाथ जोड़ के अरदास की थी, बहुत लोकी नाथ सदगुरु माता जी याद कर दे श्री दशमेश पिताजी खड़े आए, नमस्कार की थी माता ने, सोना आसन बिछाया यार बैठ प्रसादे का थाल परोसिया हजूर दे के रखे। कवि जी साहबजादे भी आ जाने सचंदा माता गुजरी जी दसवें पातशाह जी ने कवि जी करके बुलाने नाम नहीं सी लेंदे क्योंकि छेवें पातशाह जी का नाम सी श्री गुरु हरगोबिंद साहब, दसवें पातशाह का नाम श्री गुरु गोबिंद सिंह जी, अदब करते सन नाम नहीं सी लेंदे कवि जी करके बुलाने। मेरे हजूर ने जो कुछ माता ने वचन किया उन्हों सफल करते हैं, जितनी बाणी उचारी है उपर लिखे कवियो बात आखो श्री वाहिगुरु कवियो बात। साहबजादे भी आ जाते इशारा किया सिख भजा गया साहबजादे भी आ चार आसन होर भी साहबजादे बैठ चार थाल होर परोस इन्हों के अगे भी रखे साहबजादे मेरे कलगी दस्ते पातशाह जी भोजन छक रहे ते माता खुजरी जी वेख वेख के पिछर दी कोई मन ख्याल आ गया कवि जी हूं साहबजादे जवान हो गए ना खुजरी वाले देखो ना कितने सुंदर मुख रहे चौड़िया छाती कितने सुंदर शरीर मेरा चित कर रहा है इन्हों दी हूं शादियां कर दे शरीर का कोई पता नहीं मन के अंदर यह ख्याल आया अपने हथी देखा इन्हों घोड़िया से चढ़ा तो हजूर मुस्कुराहट है सतगुरु सच्चे पातशाह मुस्कुराए मां जी साहब दादियों दी शादियां हां मेरी इच्छा है मेरे दिल की यह तमन्ना है। हजूर कहने लगे मां जी फिर फिक्र न करो मंगनियां तो इन्हों दी हो चुकी हैं ते शादियां दी तारीखां भी नेड़े ही हैं। हैरान हो गई मां जी माता गुरु जी कवि जी मंगनियां कर दी हां मैनु दसिया ही नहीं तुसी अपने आप ही मंगनिया की फिर ख्याल रखे जे विवाह वेले शादियां वेले आनंद कारज वेले मैनु जरूर याद कर। हजूर कहने लगे मां जी जिस दिन साहबजादिया का जन्म होया मंगनिया उस वेले हो गई हम तो विह दिया तरीखा भी नेड़े हैं। अच्छा फिर मैनू हजूर कहने लगे फिक्र ना करो समा आएगा दो दी जंज असी चमकौर लै जावांगे ते दो दी जंज तुसी सरंद लै जाओ कि आखो ए रमजा सन पर भोली माता नु की पता
ਕਿ ਸਤਿਗੁਰੂ ਕਿੱਥੇ ਬੋਲਦੇ, ਉਹ ਸਮਾਂ ਆ ਗਿਆ। ਪਿਆਰੀ ਸਾਧ ਸੰਗਤ, ਅਨੰਦਪੁਰੀ ਛੱਡ ਦਿੱਤੀ, ਸਰਸਾ ਨਦੀ ਪਾਰ ਹੋਏ ਮੇਰੇ ਕਲਗੀਧਰ ਸਤਿਗੁਰੂ ਜੀ ਦੋ ਸਾਹਿਬਜ਼ਾਦੇ ਤੋਂ ਹਜ਼ੂਰ ਦੇ ਨਾਲ ਹਨ, ਤੇ ਫਿਰ ਇਹ ਮਾਸੂਮ ਰੂਹਾਂ ਕਲਗੀਧਰ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਇਹ ਬਿਰਧ ਮਾਤਾ ਮਾਤਾ ਗੁਜਰੀ ਜੀ ਫਿਰ ਖੱਚਰ ਤੇ ਚੜੇ ਹੋਏ ਤੇ ਜਾ ਰਹੇ ਨਾਖੁਸ਼ ਸ੍ਰੀ ਹੋਏ ਕਟਕ ਦੀ ਸਰਦੀ। ਅੱਜ ਫਤਿਹਗੜ੍ਹ ਸਾਹਿਬ ਮਹਾਨ ਵੱਡਾ ਇੱਕ ਮੇਲਾ ਲੱਗਾ ਹੋਇਆ, ਦਾਸ ਨੂੰ ਕਈ ਵਾਰੀ ਇਸ ਮਹਾਨ ਸਮਾਗਮ ਤੇ ਉੱਥੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਮੇਰੇ ਪਰਮ ਮਿੱਤਰ ਗਿਆਨੀ ਮਿੰਦਰ ਸਿੰਘ ਜੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਦੇ ਇਸ ਸਮਾਗਮ ਤੇ ਹਰ ਸਾਲ ਹੀ ਚਿੱਠੀ ਪਾਉਂਦੇ, ਐਤਕੀ ਵੀ ਪੱਤਰਿਕਾ ਆਈ ਪਵੇਗੀ। ਪਿਆਰੀ ਸਾਧ ਸੰਗਤ, ਅੱਜ ਉੱਥੇ ਬੜੇ ਦੀਵਾਨ ਲੱਗੇ ਹੋ, ਤਕਰੀਬਨ ਜਿਤਨੇ ਸਾਡੇ ਮਿਨਿਸਟਰ ਹਨ ਸਾਰੇ ਉੱਥੇ ਪਹੁੰਚੇ। ਬੜਾ ਪ੍ਰਭਾਵਸ਼ਾਲੀ ਦੀਵਾਨ, ਬੜੀ ਦੂਰੋਂ ਦੂਰੋਂ ਦੁਨੀਆ ਉੱਥੇ। ਪਿਆਰੀ ਸਾਧ ਸੰਗਤ, ਇਸ ਮਹਾਨ ਸਮਾਗਮ ਉਥੋਂ ਦੀ ਮਿੱਟੀ, ਉਥੋਂ ਦੀ ਖਾਕ ਜੋ ਸਾਹਿਬਜ਼ਾਦਿਆਂ ਦੇ ਖੂਨ ਦੇ ਨਾਲ ਪਵਿੱਤਰ ਤੇ ਪਾਕ ਹੋਈ ਹੋਈ ਹੈ, ਦੁਨੀਆਂ ਕੇ ਮੱਥੇ ਤੇ ਲੰਘੀ। ਇਸ ਤਰ੍ਹਾਂ ਮਾਤਾ ਗੁਜਰੀ, ਬੜੀ ਸਰਦੀ ਹੈ ਉੱਥੇ ਅੱਜਕੱਲ ਆਪਣੇ ਪੰਜਾਬ ਦੇ ਵਿੱਚ, ਤੁਸੀਂ ਸਾਰੇ ਪੰਜਾਬੀ ਹੋ, ਤੁਹਾਨੂੰ ਪਤਾ ਹੈ ਕਿ ਅੱਜਕੱਲ ਉੱਥੇ ਮੌਸਮ ਬੜਾ ਠੰਡਾ ਹੋ। ਫਿਰ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਆਪਣੇ ਕੋਤਰਿਆਂ ਨੂੰ ਨਾਲ ਲੈ ਕੇ ਠਰੂ ਠਰੂ ਕਰਦੀ, ਆਪਣੇ ਸੋਹਣੇ ਪੁੱਤਰ ਤੋਂ ਜੋ ਗੁਰੂ ਨਾਨਕ ਦੀ ਗਾਦੀ ਦਾ ਮਾਲਕ, ਸੰਗਤਾਂ ਦਾ ਮਾਲਕ, ਉਸ ਤੋਂ ਵਿਛੜ ਕੇ ਜਾ ਰਹੀ ਆ ਖੋਤਰੀ ਬਾਰੇ। ਨਾਲ ਕੌਣ ਹੈ? ਗੰਗੂ ਬ੍ਰਾਹਮਣ। ਫਿਰ ਇਹ ਸ਼ਾਮ ਨੂੰ ਆਪਾਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਮਾਤਾ ਗੁਜਰੀ ਨਾਲ ਜਾ ਰਹੇ, ਗੰਗੂ ਬ੍ਰਾਹਮਣ ਨਾਲ ਕਿਸ ਤਰ੍ਹਾਂ ਗੰਗੂ ਦੇ ਘਰ ਪਹੁੰਚੇ, ਗੰਗੂ ਨੇ ਜੋ ਕੁਝ ਧੋਖਾ ਕੀਤਾ, ਫਿਰ ਮਾਇਆ ਦੇ ਲਾਲਚ ਚ ਆ ਕੇ ਪਿਆਰੀ ਸਾਧ ਸੰਗਤ, ਗੰਗੂ ਨੇ ਮੇਰੇ ਕਲਗੀਧਰ ਦੇ ਬੱਚਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਖੁਸ਼ੀ ਫਿਰ ਜਿਸ ਤਰ੍ਹਾਂ ਸਰਹੰਦ ਪਹੁੰਚੇ, ਵਜੀਦੇ ਨਾਲ ਜੋ ਬਚਨ ਬਿਲਾਸ ਹੋਏ ਉਹ ਫਿਰ ਰਾਤ ਨੂੰ ਰਾਤ ਦੇ ਕੀਰਤ ਵਿੱਚ ਬੇਨਤੀ ਕਰਾਂਗਾ। ਤੋ ਆਓ ਆਓ ਵੱਡੇ ਭਾਗਾਂ ਵਾਲੇ, ਜੋ ਭਾਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪੁਰਬ ਮਨਾ ਰਹੇ, ਜੋ ਅਮਰ ਜੋਤਾਂ ਹਨ, ਅਮਰ ਜੋਤਾਂ, ਅਮਰ ਧਰਮ, ਉਹਨਾਂ ਨੇ ਸੱਚ ਨਾਲ ਪਿਆਰ ਕੀਤਾ। ਆਪਾਂ ਵੀ ਅਰਦਾਸ ਕਰੀਏ, ਕਲਗੀਧਰ ਦੇ ਪਾਤਸ਼ਾਹ ਮਿਹਰਾਂ ਦੇ ਸਾਈ, ਅਸੀਂ ਵੀ ਤੇਰੇ ਬੱਚੇ ਹਾਂ, ਆਖੋ ਸ੍ਰੀ ਵਾਈ ਸਾਡੇ ਤੇ ਮਿਹਰ ਕਰੋ, ਸਾਨੂੰ ਵੀ ਉਸ ਮਤ ਬਖਸ਼, ਅਸੀਂ ਵੀ ਧਰਮ ਨਾਲ ਪਿਆਰ ਕਰੀਏ, ਤੇਰੇ ਚਰਨਾਂ ਨਾਲ ਜੁੜੀਏ, ਨਾ ਸੁਣਦ ਚੀਜ਼ਾਂ ਨਾਲ ਪਿਆਰ ਨਾ ਕਰੀਏ, ਇਹਨਾਂ ਨੇ ਤੋਂ ਬਿਰਥ ਜਾਣਾ ਹੈ। ਅਰਦਾਸ ਕਰੀਏ ਤੇ ਇਹ ਮੰਗ ਮੰਗੀਏ, ਦੇ ਜੀਵਾ ਵਰ ਮੋਹੇ ਇਹ ਹੈ, ਸ਼ੁਭ ਕਰ ਮਨ ਤੇ ਕਬਹੂ ਨਾ ਟਰੋ ਨਾ ਡਰੋ, ਅਰਸ਼ੋ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਪਾਕਿਸਤਾਨ ਤੇ ਹਿੰਦੁਸਤਾਨ ਦਾ ਜੰਗ ਹੋਇਆ ਹੈ, ਫਿਰ ਕਲਗੀਆਂ ਵਾਲੇ ਦੇ ਸੋਹਣੇ ਖਾਲਸੇ ਨੇ ਇਹ ਵਰ ਲੈ ਕੇ ਤੇ ਇਸ ਤਰ੍ਹਾਂ ਕਰ ਦਿਖਲਾਇਆ, ਕੁਛ ਨਹੀਂ ਕਰ ਦਿਖਲਾਇਆ। ਪਹਾੜੀਆਂ ਗੋਜਦੀਆਂ ਸਰ ਪਹਾੜੀ, ਸਿੱਖਾਂ ਦੀ ਬਹਾਦਰੀ ਨੂੰ ਦੁਨੀਆ ਮੰਨ ਗਈ, ਇਹ ਕਲਗੀਧਰ ਦੀ ਬਖਸ਼ਿਸ਼ ਹੈ ਖਾਲਸੇ, ਇਹ ਮਿਹਰ ਹੈ ਜੋ ਵਰ ਮੰਗਿਆ ਹੈ ਖਾਲਸੇ ਵਾਸਤੇ। ਫਿਰ ਭਾਈ ਕਲਗੀਧਰ ਸੱਚੇ ਪਾਤਸ਼ਾਹ ਅਕਾਲ ਪੁਰਖ ਤੋਂ ਵਰ ਮੰਗਣ ਤੇ ਉਹ ਦਾਤ ਨਾ ਮਿਲੇ, ਮਿਲੀ ਪਰ ਹਜ਼ੂਰ ਨੇ ਫਿਰ ਸਾਨੂੰ ਵੰਡ ਦਿੱਤੀ। ਆਖੋ ਜਿੱਥੇ ਦੁਨਿਆਵੀ ਦਾਤਾਂ ਵੰਡੀਆਂ ਹਨ, ਰਾਜ ਭਾਗ ਦਿੱਤਾ ਹੈ, ਉੱਥੇ ਇਹ ਦਾਤ ਦਿੱਤੀ ਹੈ। ਪਿਆਰਿਓ, ਜੇ ਇਹ ਦਾਤ ਨਾ ਹੋਵੇ ਤਾਂ ਰਾਜ ਭਾਗ ਨਹੀਂ ਰਹਿੰਦੇ। ਆਖੋ ਸ੍ਰੀ ਵਾਹਿਗੁਰੂ,
दे शिवा वर मुवेके है। शुभ कर्मन ते कब हूँ न डरो न डरो अरसो जब जाए लरो। निश्चय कर अपनी जीत करो ये सिख हूँ अपने ही मन को। ये लालच है गुरु सहित चरो जब आओ की औग निदान बने। अत ही रण में तब चू साहबजादे चढ़दियां करा में जाके इन्हों के मन के अंदर एक जज्बा है तो आओ उन्हों की याद जुड़े बड़िया पागों वाले उन्ना वाले कलगीधर सच्चे पातशाह जी ने तुहाडे उत्ते महान बख्शा की जो सतगुरु जी ने महान मेहर करके तुहानू अपने चरणा नाल जोड़े अपने नाल जोड़े जेडे गुरु नाल जुड़ गए भाई वह सदा वास्ते सुखी हो गए। गुरबाणी नाल जुड़े सिमरन नाल जुड़े कलगीधर सच्चे पातशाह के दरबार च आके सत्संग भी जुड़े वह सुखी है। जेडे टुट गए भाई फिर परमेसर से भुलियां व्यापन सबे टुट गयो नदी नालो पानी विछड़ गया विछड़ जो गया दरख्त नालो पत्ता टुट जो गया फिर टुट गया पत्ता टूटा डाल क्यों लै गई पवन उड़ाए डाली पई उदीकदी कदे फेर भी मिलती है फिर तो भागा दी गल तो तुसी जुड़े हो जुड़ के साई नूं आराधी है साई दे प्यारे जुड़े हो तुसी तन हो प्यारी साचन सरबत माई पाई अमृत वेले आके अमृत बाणी का अमृत पीता है सर्व आसा पूर्ण करने वाली आसा जी दीवार का कीर्तन सुन के अपना जीवन सफल कीता है। आओ अखीरला छंद लगा के कीर्तन की समाप्ति शामन समय से दर्शन लेके साहबजादियों का सोहना पुरब शहीदी पुरब मना के भाई उन्हें पवित्र आत्मा दुशियां दशमेश पिता देहर प्राप्त करके अपना जीवन सफला करिए। आओ अकीला छंद सारे हिलके लगाइए उस तो उपरंत कीर्तन की समाप्ति कुल सुख की सीमा प्यार नाल सारे फते बुलाओ वाहिगुरु जी का खालसा तू करण कारण समरत है करते मैं तुझ गुरे आई गुरु मुख दे प्रभु हर सारे गुरु मुख

0: salsın dedi. Tamdur ben salsın de parça dedi. Ağuşa ramut bir verdi. Guru Ramda sıçı parça dedi. Tam ki ta hayrar. Nat naran hala çoğda. Apne korte bada okar ağa yapar pade. Guru Mukhandi. Kirpa nal, inspiration nal, gaa ho jayega. Aur nal nal tute, yes, ਸੁਖੀ ਹੋਣੀ ਹੈ ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਤੁਮਾਰੇ ਗਾਉਣੀ ਹੈ ਤੁਮਾਰੇ ਗਾਉਣੀ ਹੈ ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਰਾਗ ਵੀ ਔਖਾ ਤੇ ਤਾਲ ਵੀ ਔਖੀ ਹੈ ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਦੀ ਮਹਾਂਪੁਰਸ਼ ਨਾਵ ਕਰਨ ਵਾਲੇ ਔਰ ਤੰਦੂ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਦਾਸ ਕਮਲੇ ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਕਿ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਬਰਸਤੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਨੌ ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ ਸਤਿਗੁਰੂ ਦੇ ਦਰੋਂ ਪਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ ਰਾਮਤਾਂ ਕਰੇ ਤਾਂ ਕਿ ਇਹ ਸ਼ਬਦ ਕਿਸ ਤਰ੍ਹਾਂ ਗਾਇਆ ਜਾ ਸਕੇ ਪਰ ਪੇਸ਼ਕਰ ਮੈਂ ਸਾਰੇ ਸੰਤਾਂ ਨੂੰ ਖੇਚਲ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਿਰ ਜੀ ਭਰਪੂਰ ਤੌਰ ਤੇ ਵਿਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਇੱਦਾਂ ਹੀ ਬੇਨਤੀ ਹੈ ਸਾਧ ਸੰਗਤ ਜੀ ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਟ ਨਾਰਾਇਣ ਤੁਮਾਰ ਅੰਦਰ ਜੀ।

0: ਫਿਰ ਇੰਸਪੀਰੇਸ਼ਨ ਬਖਸ਼ੋ ਸਤਿਸੰਗ ਵਿਚਾਰੋ। ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇਹ ਬੰਦ ਬੋਲ ਵਜਾਇਆ ਪਰ ਮੈਂ ਵੀਰ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਇਹ ਵਜਾ ਕੇ ਤਾਂ ਕਿ ਕੰਸੈਂਟਰੇਟ ਹੋ ਜਾਈਏ। ਮੈਂ ਵੈਸੇ ਆ ਗਿਆ ਮੰਗੀ ਸੀ ਭਾਈ ਤੁਮਾਰ ਰਹਿਣ ਜੋ ਕੋਈ ਹੋਰ ਚਾਪਤਾ ਲਗਾ ਲੈਂਦੇ ਆ ਹੋਰ ਕੁਛ ਲਗਾ ਲੈਂਦੇ ਆ ਕਹਿੰਦੇ ਨੇ। ਇਸੇ ਤਰ੍ਹਾਂ ਇੱਕ ਵਾਰੀ ਇਹ ਚੱਕਰ ਬੰਦ ਬੋਲਦਾ ਤੇ ਉਸ ਤੋਂ ਬਾਅਦ ਫਿਰ ਦੌੜ ਜਿਹੜੀ ਖੁੱਲੇ ਬੋਲਣ ਵਾਲੀ ਹੁੰਦੀ ਉਹ ਚਲੇ ਸ਼ਬਦ ਹੈ ਜੀ।

0: ਜਿਨ੍ਹਾਂ ਦਿਸੰਦਿਆਂ ਦੁਰਮਤ ਵੰਜੇ ਮਿੱਤਰ ਅਸਾਡੇ ਸਹੀ ਓਠ ਨੇ ਦੀ ਜਗ ਸਮਾਇਆ ਜਾਨਾ ਲਿਖ ਬਿਰਲੇ ਗੁਰਮੁਖ ਪਿਆਰੇ
1: ਪਾਈ ਰੇ ਇਸ ਮਨ ਕੋ ਸਮਝਾਏ ਪਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲ

جنجالارا اے منا میرا

Thank you.

ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ, ਰੱਬ ਦੇ ਲੋਕ ਤਮਾਸ਼ਾ ਕਰਦੇ ਆ ਤੇ ਵੇਖਦੇ ਆ, ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ, ਤਿਲਕ ਜਨੂ ਰਾਖਾ ਪ੍ਰਭੂ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨ ਦੀਆ।

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾ ਰਾਜ ਮਿਲਖ

0: people around the world don't know who Sikhs are, but even within the Sikh community, it's unusual for people from an Indian background to see Sikhs who are from a background other than a Punjabi or India. You obviously are not from Punjab. You have white skin and you look very different. Is there anything that you'd like to share about yourself or about being different like this?
1: ਅਸੀਂ ਗੋਰੇ ਹਾਂ, ਅਸੀਂ ਇਹ ਕਹਿ ਸਕਦੇ ਹਾਂ ਸਿੱਧਾ, ਸਾਡੀ ਚਮੜੀ ਚਿੱਟੀ ਹੈ, ਕੀ ਕਹੀਏ। ਚਲੋ ਜੋ ਵੀ ਹੈ, ਜਿਹੜਾ ਬੈਕਗ੍ਰਾਉਂਡ ਤੋਂ ਅਸੀਂ ਆਉਂਦੇ ਹਾਂ ਉਹ ਜੋ ਵੀ ਹੈ, ਲੇਕਿਨ ਤੁਸੀਂ ਵੀ ਇੰਸਪੀਰੇਸ਼ਨ ਲੈ ਸਕਦੇ ਹੋ ਕਿ ਬੰਦੇ ਸਭ ਤੋਂ ਮਾਇਆ ਵਾਲੇ ਦੁਨੀਆਂ ਤੋਂ ਆ ਕੇ, ਸਭ ਤੋਂ ਸਖ਼ਤ ਤੇ ਤਗੜਾ ਮਾਇਆ ਦੁਨੀਆਂ ਤੋਂ ਆ ਕੇ ਇਸ ਧਰਮ ਨੂੰ ਦੇਖ ਕੇ ਕੁਝ ਮਿਲਿਆ। ਸ਼ਾਇਦ ਤੁਸੀਂ ਆਪਣੇ ਆਪ ਨੂੰ ਦੇਖ ਲਓ, ਸ਼ਾਇਦ ਤੁਹਾਨੂੰ ਕੁਝ ਮਿਲ ਸਕਦਾ। ਸਾਡੀ ਇੱਕ ਵਧੀਆ ਵਧੀਆ ਚੀਜ਼ ਹੈ, ਵਧੀਆ ਕਿਰਪਾ ਕੀਤੀ ਗੁਰੂ ਮਹਾਰਾਜ ਨੇ ਕਿ ਅਸੀਂ ਗੋਰੇ ਹੈਗਾ ਤੇ ਸਾਨੂੰ ਤਾਂ ਗੁਰੂ ਦੀ ਕਿਰਪਾ ਤੇ ਸਾਡੇ ਤੇ ਹੋਣਾ ਹੀ ਸੀ। ਉਹ ਤਾਂ ਗੁਰੂ ਦੇ ਹੁਕਮ ਸੀ। ਗੁਰੂ ਕਿਰਪਾ ਇਸ ਤਰ੍ਹਾਂ ਹੋਇਆ ਵੀ ਅਸੀਂ ਗੁਰੂ ਦੇ ਵੱਲ ਜਾ ਰਹੇ ਹਾਂ ਤੇ ਗੁਰੂ ਨੂੰ ਬਹੁਤ ਅਸੀਂ ਪਿਆਰ ਕਰਦੇ, ਪਰ ਅਸੀਂ ਗੋਰੇ ਹਾਂ ਤੇ ਇਹ ਇੱਕ ਟੂਲ ਬਣ ਗਿਆ, ਸਾਡਾ ਇੱਕ ਹਥਿਆਰ ਬਣ ਗਿਆ ਵੀ ਸ਼ਾਇਦ ਤੁਹਾਨੂੰ ਕਦੀ ਸੋਚ ਆ ਸਕਦੇ ਕਿ ਤੁਸੀਂ ਆਪਣੇ ਆਪ ਨੂੰ ਦੇਖ ਲਓ, ਜੇ ਇਸ ਮਾਇਆ ਵਾਲੇ ਦੁਨੀਆਂ ਦੇ ਵਿੱਚੋਂ ਬੰਦੇ ਆ ਕੇ, ਬੰਦੇ ਉਹਦੇ ਵਿੱਚੋਂ ਨਿਕਲ ਕੇ ਤੇ ਗੁਰੂ ਵੱਲ ਜਾਂਦੇ ਹਨ, ਫਿਰ ਸ਼ਾਇਦ ਤੁਹਾਡੇ ਆਪਣੇ ਕੋਲ ਕਿੰਨਾ ਵਧੀਆ ਰਤਨ ਹੈਗੇ, ਕਿੰਨਾ ਹੀਰਾ ਹੈਗਾ ਜਿਹੜੇ ਤੁਸੀਂ ਸ਼ਾਇਦ ਹਜੇ ਤੱਕ ਦੇਖਿਆ ਨਹੀਂ, ਤਾਂ ਤੁਸੀਂ ਇੰਨਾ ਜ਼ਿਆਦਾ ਨਹੀਂ ਕਰਦੇ, ਪਰ ਕਰਨਾ ਜ਼ਰੂਰ।

ਗੁਰੂ ਪੂਰਾ ਮਿਲਿਆ। ਭਾਈ ਨੰਦ ਲਾਲ ਜੀ ਨੇ ਫਿਰ ਆਖਿਆ ਹੈ, ਕਾਦਰੇ ਹਰ ਕਾਰ, ਹਰ ਕਾਰਜ ਨੂੰ ਕਰਨ ਦੇ ਵਿੱਚ ਸਮਰੱਥ ਜੋ ਗੁਰੂ ਗੋਬਿੰਦ, ਇਹ ਖਾਲਸਾ ਜੀ ਮਾਣ ਕਰਿਓ। ਤੁਹਾਨੂੰ ਉਹ ਪਿਤਾ ਮਿਲਿਆ ਜੋ ਹਰ ਕਾਰਜ

ਆਇਆ ਸੀ ਤੇ ਘਰ ਵਾਲੀ ਲੜ ਪਈ ਸੀ। ਦੋ ਪੁੱਤਰ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਦੇ ਬਦਲੇ ਲਿਆ ਗਈ ਸਾਹਿਬਾਂ ਦਾ ਕੰਘਾ ਤੇ ਕੰਘੇ ਦੇ ਵਿੱਚ ਪਏ ਰਹੇ।

0: dari pihak besar.
1: ਸੋਚਦੀ ਸਾਂ ਗੁਰੂ ਗੋਬਿੰਦ ਸਿੰਘ ਤੋਂ ਆਵਾਜ਼ ਆਇਆ ਤੇ ਉਹਦਾ ਹੀ ਰੋਲ ਪਏ।

ਹਿੰਦੂ ਧਰਮ ਵਿੱਚ ਪੂਰਬ ਵੱਲ ਸਿਜਦਾ ਕਰਦੇ, ਮੁਸਲਮਾਨ ਧਰਮ ਵਿੱਚ ਪੱਛਮ ਵੱਲ ਸਿਜਦਾ ਕਰਦੇ। ਪੀਰ ਭੀਖਣ ਸ਼ਾਹ ਮੁਸਲਮਾਨ,

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਸ਼ੋਹੋ ਫਿਰ

ਜਥੇਦਾਰ ਬੁੱਢਾ ਸਿੰਘ ਜੀ ਨੂੰ ਹੋਰ ਵੀ ਜੋਸ਼ ਚੜ ਗਿਆ। ਸਿੱਖੀ ਅਣਖ ਤਰਲੋ ਮੱਛੀ ਹੋ ਉੱਠੀ ਅਤੇ ਸੋਚਣ ਲੱਗਾ, ਸਰਦਾਰ ਬੁਲਾਕਾ ਸਿੰਘ ਠੀਕ ਹੀ ਆਖਦਾ ਹੈ, ਸਾਡੇ ਬਿਨਾਂ ਗੁਰੂ ਘਰ ਦੀ ਰਾਖੀ ਕੌਣ ਕਰੇਗਾ? ਅਸੀਂ ਹਰਿਮੰਦਰ ਸਾਹਿਬ ਨੂੰ ਕਿਹਦੇ ਗੁਜਰੇ ਛੱਡ ਆਏ ਹਾਂ? ਸਿਰ ਵਾਰ ਕੇ ਹੀ ਧਰਮ ਸਥਾਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ, ਗੱਲਾਂ ਨਾਲ ਨਹੀਂ। ਇੰਨੀ ਸੋਚ ਕੇ ਜਥੇਦਾਰ ਬੁੱਢਾ ਸਿੰਘ ਜੀ ਨੇ ਪਲਾਂ ਵਿੱਚ ਹੀ ਜਥੇ ਦੇ ਸਾਰੇ ਸਿੰਘਾਂ ਨੂੰ ਇਕੱਠੇ ਕਰ ਲਿਆ, ਹਰਿਮੰਦਰ ਸਾਹਿਬ ਦੀ ਹੋ ਰਹੀ ਬੇਅਦਬੀ ਦਾ ਹਾਲ ਦੱਸਿਆ ਅਤੇ ਜਿਸ ਤਰ੍ਹਾਂ ਸਿੰਘਾਂ ਨੂੰ ਵੰਗਾਰਿਆ, ਉਸ ਰੋਹ ਭਰੀ ਵੰਗਾਰ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪਦੀ ਸੇਵਾ

ਇਲ ਦਿਖ ਹਰ ਨਹੀਂ ਅਸਰ ਨਹੀਂ ਇਲ ਦਿਖ ਹਰ ਨਹੀਂ ਅਸਰ ਨਹੀਂ ਜੈ ਜੈ ਜਗ ਕਾਰਨ ਸ੍ਰੇਸ਼ਟ ਜੈ ਜੈ ਜਗ ਕਾਰਨ।

ਗਿਆਨ ਦੇ ਹਨੇਰੇ ਚ ਭਟਕਦਾ ਫਿਰਿਆ। ਗੁਰੂ ਨਾਨਕ ਸ਼ਬਦ ਦੇ ਉਜਾਲੇ ਨਾਲ, ਸ਼ਬਦ ਦੇ ਦੀਪਕ ਦੀ ਰੋਸ਼ਨੀ ਨਾਲ ਮਨੁੱਖ ਦੇ ਹਿਰਦੇ ਘਰ ਵਿਚ, ਮਨੁੱਖ ਦੀ ਬੁੱਧੀ ਵਿਚ ਪ੍ਰਕਾਸ਼ ਫੈਲਾਉਂਦੇ ਨੇ। ਦੁਰਮਤ ਚਲੀ ਜਾਂਦੀ, ਮਾੜੀ ਮਤ ਚਲੀ ਜਾਂਦੀ, ਗੁਰਮਤ ਪ੍ਰਵੇਸ਼ ਕਰਦਿਆਂ ਪ੍ਰਭੂ ਦੇ ਨੇੜੇ ਹੋ ਜਾਂਦਾ ਬੰਦਾ। ਤੇ ਜਿਹੜਾ ਬੰਦਾ ਪ੍ਰਭੂ ਦੇ ਨੇੜੇ ਹੋ ਜਾਂਦਾ, ਭਗਤੀ ਵੱਲ ਲੱਗ ਜਾਂਦਾ, ਧਾਰਮਿਕ ਹੋ ਜਾਂਦਾ, ਉਹ ਬੰਦਾ ਨਾ ਕੇਵਲ ਆਪ ਸੁੱਖ ਪਾਉਂਦਾ ਹੈ ਬਲਕਿ ਸੰਸਾਰ ਨੂੰ ਵੀ ਸੁੱਖ ਦਿੰਦਾ। ਗੁਰੂ ਨਾਨਕ ਦੇ ਦਰ ਤੋਂ ਵਰੋਸਾਇਆ ਹੋਇਆ ਕੋਈ ਵੀ ਬੰਦਾ ਨਾ ਤਾਂ ਸੰਸਾਰ ਨੂੰ ਦੁਖੀ ਵੇਖਣਾ ਪਸੰਦ ਕਰਦਾ ਹੈ, ਨਾ ਸੰਸਾਰ ਨੂੰ ਕਿਸੇ ਵੀ ਹਾਲ ਚ ਦੁਖੀ ਕਰ ਸਕਦਾ। ਸੁਖੀ ਕਰਨ ਦਾ ਯਤਨ ਕਰੇਗਾ, ਸੁਖ ਦੇਣ ਦਾ ਯਤਨ ਕਰੇਗਾ ਤੇ ਦੁਖੀ ਵੇਖ ਵੀ ਨਾ ਸਕੇਗਾ, ਨਾ ਹੀ ਗੁਰੂ ਨਾਨਕ ਆਪ ਦੇਖ ਸਕਦੇ ਨੇ। ਸਾਹਿਬ ਸੱਚੇ ਪਾਤਸ਼ਾਹ ਵੀ ਸੰਸਾਰ ਨੂੰ ਦੁਖੀ ਨਹੀਂ ਵੇਖ ਸਕਦੇ। ਇਹੀ ਵਜ੍ਹਾ ਹੈ ਘਰ ਦੇ ਸੁੱਖ ਤਿਆਗ ਕੇ, ਬਾਲ ਬੱਚਿਆਂ ਨੂੰ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਦੀਆਂ ਬਾਨਾਂ ਦੀ, ਔਕੜਾਂ ਦੀ ਪਰਵਾਹ ਨਾ ਕਰਦਿਆਂ ਆਪ ਜੀ ਨੇ ਵੇਖਿਆ ਹੈ ਕਿ ਸੰਸਾਰ ਦੁਖੀ ਏ, ਸੰਸਾਰ ਦਾ ਦੁੱਖ ਨਿਵਿਰਤ ਕਰਨ ਵਾਸਤੇ, ਸੰਸਾਰ ਤਪ ਰਿਹਾ ਸੰਸਾਰ ਨੂੰ ਠਾਰਨ ਵਾਸਤੇ, ਸੰਸਾਰ ਔਝੜੇ ਪਿਆ ਏ ਸੰਸਾਰ ਨੂੰ ਮਾਰਗ ਪਾਉਣ ਵਾਸਤੇ, ਸੰਸਾਰ ਨਿਰੰਕਾਰ ਤੋਂ ਵਿਛੜਿਆ ਏ ਨਿਰੰਕਾਰ ਨਾਲ ਜੋੜਨ ਵਾਸਤੇ ਤੁਰ ਪੈਂਦੇ ਨੇ। ਲੰਮੀਆਂ ਉਦਾਸੀਆਂ, ਲੰਮੇ ਪੈਂਡੇ, ਗੁਰਮਤ ਬੰਦੇ ਨੂੰ ਦ੍ਰਿੜ ਕਰਾ ਕੇ, ਦੁਰਮਤ ਤੋਂ ਬਚਾ ਕੇ ਪ੍ਰਭੂ ਦੇ ਨੇੜੇ ਕਰਨ ਵਾਸਤੇ ਤੁਰ ਪੈਂਦੇ। ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜਿਆ ਸੋਧਨ ਧਰਤ ਲੋਕਾਈ, ਲੋਕਾਂ ਨੂੰ ਧਰਤੀ ਨੂੰ ਠੀਕ ਕਰਨ ਚੱਲਿਆ, ਕਿਉਂਕਿ ਸਮਰੱਥਾ ਵੀ ਤਾਂ ਹੁੰਦੀ ਹੈ, ਕੋਈ ਸੋਧ ਸਕੇ ਪਹਿਲਾਂ ਤਾਂ ਆਪ ਸੋਧਿਆ ਹੋਵੇ, ਆਪ ਸਿੱਧ ਹੋਵੇ, ਆਪ ਕਿਸੇ ਗੱਲ ਜੋਗਾ ਹੋਵੇ ਤੇ ਬੰਦਾ ਕਿਸੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ, ਯਤਨ ਕਰੇ। ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਨੇ, ਤੁਰੇ ਨੇ ਸੰਸਾਰ ਨੂੰ ਸੋਧਣ ਵਾਸਤੇ, ਤੇ ਸਮਰੱਥਾ ਹੈ। ਆਮ ਤੌਰ ਤੇ ਸੰਸਾਰ ਦੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ ਸਾਰਿਆਂ ਦੀ ਆਪਣੀ ਆਪਣੀ ਵਡਿਆਈ ਹੈ, ਸਾਰਿਆਂ ਨੇ ਮਿਹਨਤ ਕੀਤੀ, ਕਾਲ ਕੀਤੀ, ਤਪ ਸਾਧੇ, ਯਤਨ ਕੀਤੇ ਨੇ, ਪ੍ਰਭੂ ਤੋਂ ਫਿਰ ਸ਼ਕਤੀਆਂ ਲੈ ਕੇ, ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਕੇ, ਪ੍ਰਭੂ ਤੋਂ ਸੱਤਾ ਲੈ ਕੇ ਫਿਰ ਉਹਨਾਂ ਲੋਕਾਂ ਦੇ ਵਿੱਚ ਧਰਮ ਪ੍ਰਚਾਰੇ, ਨੇਕੀ ਪ੍ਰਚਾਰੀ। ਮਗਰ ਗੁਰੂ ਨਾਨਕ ਦੀ ਕਥਾ ਵੱਖਰੀ। ਧੰਨ ਗੁਰੂ ਨਾਨਕ ਬਾਰੇ ਸੱਚੇ ਪਾਤਸ਼ਾਹ ਸੰਸਾਰ ਤੇ ਕਿਸ ਅਵਸਥਾ ਵਿੱਚ ਪਹੁੰਚੇ ਨੇ, ਭਾਈ ਸਾਹਿਬ ਕਹਿੰਦੇ ਨੇ ਪਹਿਲਾਂ ਪਾਇਆ ਬਾਬੇ ਬਖਸ਼ ਦਾ, ਇਸ ਜੀਵਨ ਚ ਆਉਣ ਤੋਂ ਪਹਿਲਾਂ ਹੀ ਪ੍ਰਭੂ ਦੀ ਦਰਗਾਹ ਤੋਂ ਗੁਰੂ ਨਾਨਕ ਨੇ ਪਹਿਲਾਂ ਬਖਸ਼ਿਸ਼ਾਂ ਲੈ ਲਈਆਂ ਨੇ। ਪਤਾ ਨੀ ਕਿੰਨੇ ਜਨਮਾਂ ਦੇ ਤਪ ਤੋਂ, ਕਾਲ ਤੋਂ ਮਗਰੋਂ ਬਖਸ਼ਾਂ ਮਿਲੀਆਂ ਨੇ, ਭਾਈ ਸਾਹਿਬ ਇੱਥੇ ਜ਼ਿਕਰ ਕਰਦੇ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਦਰਗਾਹ ਤੋਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਕਾਲ ਕਮਾਈ। ਹੁਣ ਜਿਸ ਨੂੰ ਬਖਸ਼ਿਸ਼ ਮਿਲ ਜਾਂਦੀ ਹੈ, ਪਹਿਲਾਂ ਤਾਂ ਬੜਾ ਤਪ ਸਾਧਿਆ ਜਾਂਦਾ, ਪਹਿਲਾਂ ਤਾਂ ਬੜੇ ਯਤਨ ਕਰਦੇ ਨੇ ਲੋਕ, ਪਰ ਜਿਸ ਵੇਲੇ ਬਖਸ਼ਿਸ਼ ਹੋ ਜਾਵੇ ਫਿਰ ਪੂਜਾ ਕਰਾਉਣ ਲੱਗ ਪੈਂਦੇ। ਮਗਰ ਧੰਨ ਗੁਰੂ ਨਾਨਕ ਦੀ ਗੱਲ ਕੁਝ ਹੋਰ ਤਰ੍ਹਾਂ ਦੀ, ਪਿੱਛੇ ਜਨਮਾਂ ਜਨਮਾਂ ਦੇ ਤਪ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਰ ਬਖਸ਼ਿਸ਼ ਪ੍ਰਾਪਤ ਕਰਕੇ ਫਿਰ ਪੂਜਾ ਕਰਵਾਈ ਨਹੀਂ ਬਲਕਿ ਘਾਲ ਕਮਾਈ ਜਾਰੀ ਰੱਖੀ। ਕਹਿੰਦੇ ਨੇ ਪਿੱਛੋਂ ਦੇ ਫਿਰ ਘਾਲ ਕਮਾਈ, ਲੋਕ ਘਾਲ ਕਮਾਈ ਕਰਕੇ ਬਖਸ਼ਿਸ਼ ਲੈਂਦੇ ਨੇ, ਇੱਥੇ ਬਖਸ਼ਿਸ਼ ਲੈ ਕੇ ਘਾਲ ਕਮਾਈ ਜਾਰੀ ਰੱਖੀ ਗਈ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਪ੍ਰਭੂ ਨਾਲ ਵੱਡੇ ਭਾਗਾਂ ਨਾਲ ਪਹਿਲਾਂ ਹੀ ਬਣੀ ਹੋਈ ਹੈ, ਲੇਕਿਨ ਤਪੱਸਿਆ ਜਾਰੀ ਰੱਖੀ। ਬਾਬਾ ਪੈਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਲੈ ਕੇ ਆਏ, ਨਾਮ ਲੈ ਕੇ ਆਏ, ਸੰਸਾਰ ਨੂੰ ਨਾਮ ਦੇ ਰਾਹੀਂ ਨਿਰੰਕਾਰ ਨਾਲ ਜੋੜਨ ਵਾਸਤੇ ਤੁਰੇ।
गरीबी निम्रता, गरीबी का मतलब भुख ना कि नहीं है, गरीबी का मतलब है निम्रता। संसार के अंदर वो जरा पैरी पवना जग वरताया, लोगों के अंदर निम्रता भर दिती, जेड़े जेड़े भी गुरु नानक नाल जुड़े ने निम्रता नाल भर गए, नाम बख्शिया है, नाम नाल लोगों की हौमे दूर की थी। ते फिर जिसले अपने को इतना कुछ है, आप घर भी कर रहे ने, बख्शिश तो दरगाह की प्राप्त है, गरीबी ते नाम लैके तुरे ने, ते फिर जिसले वेखिया है संसार नु तुही वेखिया, बाबा देखे ध्यान धर जल्दी सब पृथ्वी दिस आई नहीं वेखिया जाता। इस तरह संसार नु सड़दियां वेख के अखां मीट के किधरे बह जावा, जिवें आम तौर ते बख्शां लैके लोग बैठ जाते। धन गुरु नानक नु यह गल परवान नहीं, वह गरीबी ते नाम की रास लैके तुर पैंदे, सड़दी बलदी धरती नू ठारण वास्ते तुर पैंदे। देखते ने कि बाजो गुरु गुबार है करदी सुनी लुकाई, लोग पुकारा कर रहे ने, तड़फ रहे ने, गुरलाट मची हुई, राह ना पता होने करके, जीवन का मार्ग पता ना होने करके, धर्म के मार्ग ते ना आए होने करके लोग दुखी हो रहे ने। गुरमत प्राप्त करन तो बिना हनेरे विच हथ मार रहे ने। ते फिर बाबे ने, धन गुरु नानक पातशाह ने की कीता है, बाबे भेख बनाया, उदासी दी रीत चलाई, चढ़िया सोधन धरत लुकाई, एक वक्त वक्री किस्म दा संसार च सांझी वालता दा उपदेश देने वास्ते धन गुरु नानक ने अपनी किस्म दा एक वेश बनाया, सांझी वालता दा वेश, प्यार दा वेश, सरबत दे भले दी जाचना वास्ते चढ़िया सोधन धरत लुकाई, तुरदर गांव बख्शिशां जिहड़ियां लैके आए ने, फिर संसार च वड़दे फिरदे। ते जिहड़ा नाम नाल जोड़दा है, निरंकार नाल जोड़दा है, हर नाम हमारा प्रभ अवगत अगोचर अविनाशी पुरख विधाता वाहिगुरु अकाल पुरख। अज मालिक धन गुरु नानक सच्चे पातशाह की देण दे सदका असी यह गल कहण जोगे हो गए, असी नाम दे सिर ते जीवने, थोड़ा बहुत जितना जितना कोई जपदा उन्ना सुख पिया पाउंदा। अविनाशी पुरख वाहिगुरु का नाम जप के हम हर नाम हम श्रीमें

ਕੋਈ ਅਵਰ ਨਾ ਸੂਝੇ ਹਰ ਨਾਮੋ ਅੰਤ ਛਡਾਤਾ, ਕਿਉਂਕਿ ਜੀਵਨ ਤਾਂ ਸੁੱਖ ਦਿੰਦਾ ਹੀ ਦਿੰਦਾ ਹੈ, ਜੀਵਨ ਤੋਂ ਬਾਅਦ ਕੌਣ ਬਾਹ ਫੜੇਗਾ, ਕੌਣ ਛਡਾਵੇਗਾ ਸਵਾਏ ਪ੍ਰਭੂ ਦੇ ਨਾਮ ਦੇ। ਤੇ ਜੇ ਸਤਿਗੁਰੂ ਨੇ ਇਸ ਨਾਮ ਦੇ ਲੜ ਲਾਇਆ, ਹਰ ਨਾਮ ਦੀਆ ਗੁਰਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ, ਉਹ ਆਪ ਦਾ ਧਨ, ਉਹਦੇ ਮਾਤਾ ਪਿਤਾ ਵੀ ਧਨ। ਉਹ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਮੈਂ ਉਹ ਸਤਿਗੁਰੂ ਨੂੰ ਸਦਾ ਨਮਸਕਾਰ ਕਰਾਂ, ਜਿਤ ਮਿਲੇ ਹਰ ਨਾਮ ਮੈਂ ਜਾਤਾ, ਜਿਸ ਨੇ ਜਾਗ ਅੰਦਰ ਕੁਦਰਤ ਵਰਤਾਈ। ਆਮ ਤੌਰ ਤੇ ਮਹਾਂਪੁਰਸ਼ਾਂ ਨੇ ਵਡਿਆਈਆਂ ਪ੍ਰਾਪਤ ਕਰਕੇ ਬਖਸ਼ਾਂ ਲੈ ਕੇ ਆਪਣੀ ਪੂਜਾ ਕਰਵਾਈ, ਆਪਣਾ ਸਤਿਕਾਰ ਕਰਾਏ, ਲੇਕਿਨ ਧੰਨ ਗੁਰੂ ਨਾਨਕ ਨੇ ਨਿਰੰਕਾਰ ਨਾਲ ਜੋੜਿਆ। ਆ ਜਿਹੜੀ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹੀ ਹੈ, ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਮੱਕੇ ਅੰਦਰ ਗੁਰੂ ਨਾਨਕ ਦੀ ਇੱਕ ਖੜਾਮ ਪਈ। ਹਾਜੀ ਜਾਂਦੇ ਨੇ, ਹੱਜ ਕਰਦੇ ਨੇ, ਇਸ ਖੜਾਮ ਨੂੰ ਵੀ ਮੱਥਾ ਟੇਕਦੇ, ਲੇਕਿਨ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਮੇਰੀ ਖੜਾਮ ਨੂੰ ਮੱਥਾ ਟੇਕਣਾ। ਗੁਰੂ ਨਾਨਕ ਤਾਂ ਮੱਕੇ ਅੰਦਰ ਵੀ ਇਹ ਕਹਿੰਦੇ ਨੇ ਪ੍ਰਭੂ ਦੀ ਪੂਜਾ ਕਰੋ, ਉਹਨਾਂ ਤਾਂ ਪ੍ਰਭੂ ਦੀ ਪੂਜਾ ਕਰਾਈ। ਇਹ ਗੱਲ ਵੱਖਰੀ ਹੈ ਕਿ ਪ੍ਰਭੂ ਨਾਲ ਜੋੜਨ ਵਾਲੇ ਦੀ ਖੜਾਮ ਦਾ ਵੀ ਸਤਿਕਾਰ ਅੱਜ ਤੱਕ ਹੁੰਦਾ ਚੱਲਿਆ ਆ ਰਿਹਾ। ਜਿੱਥੇ ਜਾਏ ਜਗਤ ਵਿੱਚ ਇੱਕ ਮੱਕੇ ਦੀ ਗੱਲ ਕੀ, ਬਾਬੇ ਬਾਜ ਨਾ ਖਾਲੀ ਜਾਈ, ਸੰਸਾਰ ਤੇ ਜਿੱਥੇ ਵੀ ਗੁਰੂ ਨਾਨਕ ਦੇ ਚਰਨ ਪਏ ਨੇ, ਲੋਕਾਂ ਦੇ ਜੀਵਨ ਬਦਲਦੇ ਚਲੇ ਗਏ। ਜਿਹੜਾ ਜਿਹੜਾ ਵੀ ਗੁਰੂ ਨਾਨਕ ਦੇ ਸਾਹਮਣੇ ਆਇਆ, ਉਹਦੇ ਜੀਵਨ ਚ ਤਬਦੀਲੀ ਆਉਂਦੀ ਚਲੀ ਗਈ, ਨਾਮ ਦੇ ਸਦਕਾ, ਗੁਰਮਤ ਦੇ ਸਦਕਾ। ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਗੁਆਈ, ਘਰ ਘਰ ਚ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ, ਚਾਹੇ ਕੋਈ ਹੋਰ ਮਤ ਵਾਲਾ। ਗੁਰੂ ਨਾਨਕ ਨੂੰ ਗਾਉਂਦੇ ਨੇ, ਇਸ ਕਰਕੇ ਗਾਉਂਦੇ ਨੇ ਕਿਉਂਕਿ ਗੁਰੂ ਨਾਨਕ ਨਿਰੰਕਾਰ ਨੂੰ ਗਾਉਂਦਾ ਤੇ ਗੁਰੂ ਨਾਨਕ ਨਾਲ ਲਾਉਂਦਾ, ਗੁਰੂ ਨਾਨਕ ਨਾਲ ਜੋੜਦਾ। ਛਪੇ ਨਾ ਹੈ ਛਪਾਇਆ, ਚੜਿਆ ਸੂਰਜ ਜਗ ਰੁਸ਼ਨਾਈ, ਗੁਰਮਤ ਦਾ ਐਸਾ ਸੂਰਜ ਚੜ ਪਿਆ ਹੈ, ਹੁਣ ਇਹ ਛੁੱਪ ਨਹੀਂ ਸਕਦਾ। ਬੁਕਿਆ ਸਿੰਘ ਉਜਾੜ ਵਿੱਚ ਗੁਰੂ ਨਾਨਕ ਦੀ ਗੁਰਮਤ ਐਸੀ ਇਸ ਸੰਸਾਰ ਵਿੱਚ ਗਰਜੀ ਹੈ, ਸਭ ਮਿਰਗਾਵਲ ਭੰਨੀ ਜਾਈ, ਵਿਕਾਰਾਂ ਦੀ ਮਿਰਗਾਵਲੀ ਨੂੰ ਭਾਜਣਾ ਪੈ ਗਈਆਂ। ਚੜਿਆ ਚੰਦ ਨਾ ਲੁਕਈ, ਕੱਢ ਕੁਨਾਲੀ ਜੋਤ ਛਪਾਈ, ਬਲਕਿ ਇੱਥੋਂ ਤੱਕ ਭਾਈ ਸਾਹਿਬ ਕਹਿੰਦੇ ਨੇ, ਉਗਵਣ ਤੈ ਆਥ ਵਣੋ, ਨੌ ਖੰਡ ਪ੍ਰਿਥਵੀ ਸਭਾ ਚੁਕਾਈ, ਚੜਦੇ ਤੋਂ ਲੈ ਕੇ ਲਹਿੰਦੇ ਤੱਕ ਇਹ ਸਾਰੀ ਧਰਤੀ ਗੁਰੂ ਨਾਨਕ ਦੇ ਨਾਮ ਅੱਗੇ ਚੁੱਕਦੀ, ਕਿਉਂਕਿ ਗੁਰੂ ਨਾਨਕ ਨੇ ਪਿੱਛੇ ਵੀ ਘਾਲ ਕਮਾਈ ਕੀਤੀ ਤੇ ਬਖਸ਼ਿਸ਼ ਲੈ ਕੇ ਵੀ ਘਾਲ ਕਮਾਈ ਜਾਰੀ ਰੱਖੀਏ, ਅੱਜ ਉਹਦਾ ਸਿੱਖ ਕਿਵੇਂ ਨਾ ਘਾਲ ਕਮਾਈ ਕਰੇ। ਗੁਰੂ ਨਾਨਕ ਨੂੰ ਮੰਨਣ ਵਾਲਾ, ਗੁਰੂ ਨਾਨਕ ਨਾਮ ਲੇਵਾ, ਕਿਵੇਂ ਨਾ ਅੰਮ੍ਰਿਤ ਵੇਲੇ ਜਾਗੇਗਾ, ਕਿਵੇਂ ਨਾ ਨਾਮਦਾਨ ਇਸ਼ਨਾਨ ਚ ਰੱਤਾ ਹੋ ਕੇ ਭਗਤੀ ਦੇ ਮਾਰਗ ਤੇ ਪੈਰ ਪੈਰ ਅੱਗੇ ਵਧੇਗਾ, ਕਿਵੇਂ ਨਾ ਗੁਰੂ ਨਾਨਕ ਦਾ ਸਿੱਖ ਇਸ ਕਠਿਨ ਜੀਵਨ ਨੂੰ ਸਿਰ ਮੱਥੇ ਪ੍ਰਵਾਨ ਕਰੇਗਾ, ਕਿਉਂਕਿ ਗੁਰੂ ਨਾਨਕ ਨੇ ਕੀਤਾ, ਘਾਲ ਕਮਾਈ ਕੀਤੀ, ਪੂਰਾ ਜੀਵਨ ਘਾਲ ਕਮਾਈ ਨਾਲ ਭਰਿਆ, ਪੂਰੇ ਜੀਵਨ ਵਿੱਚ ਤਪ ਹੀ ਤਪ ਹੈ, ਮਗਰ ਉਹ ਤਪ ਨਹੀਂ ਜਿਸ ਨੂੰ ਲੈ ਕੇ, ਜਿਸ ਤਪ ਨੂੰ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੇ ਮੱਥੇ ਟਿਕਾਉਣੇ ਸ਼ੁਰੂ ਕਰਤੇ ਤੇ ਲੋਕਾਂ ਨੂੰ ਸ਼ਰਾਬ ਦੇਣੇ ਸ਼ੁਰੂ ਕਰ ਦਿੱਤੇ ਸਨ, ਐਸੇ ਨਹੀਂ। ਗੁਰੂ ਨਾਨਕ ਦੇ ਤਪ ਵਿੱਚੋਂ ਠੰਡਕ ਨਿਕਲਦੀ, ਬਲਕਿ ਭਾਈ ਨੰਦ ਲਾਲ ਸਾਹਿਬ ਜੀ ਦੇ ਕਹਿਣ ਅਨੁਸਾਰ, ਕੈਸਾ ਹੈ ਗੁਰੂ ਨਾਨਕ, ਕਹਿੰਦੇ ਨੇ ਨਾਮ ਹੈ ਉਹ ਸ਼ਾਹ ਹੈ ਨਾਨਕ ਹੱਕ ਕੇਸ਼, ਨਾਮ ਤਾਂ ਉਸ ਸ਼ਾਹ ਦਾ ਨਾਨਕ ਹੈ, ਪਰ ਉਸ ਨਾਨਕ ਵਰਗਾ ਕੇ ਨਿਆਇਦ ਚੁਨੂ ਦਿਗਰ ਦਰਵੇਸ਼, ਉਹਦੇ ਵਰਗਾ ਕੋਈ ਹੋਰ ਦਰਵੇਸ਼ ਹੋਰ ਫਕੀਰ ਆਇਆ ਜਾਪਦਾ ਨਹੀਂ, ਹੋਰ ਨਹੀਂ ਕੋਈ ਐਸਾ ਹੋਇਆ। ਫਕਰੇ ਉਹ ਫਕਰ ਰਾ ਸਰਫਰਾਜ਼ੀ, ਫਕੀਰ ਉਹ ਕੈਸਾ ਹੈ ਜਿਹੜਾ ਫਕੀਰੀ ਨੂੰ ਸਨਮਾਨ ਦੇਣ ਵਾਲਾ, ਜਿਹਦੇ ਕਰਕੇ ਫਕੀਰੀ ਦਾ ਮਾਨ ਵਧਦਾ। ਪੇਸ਼ੇ ਉਹ ਕਾਰ ਜੁਮਲਾ ਜਾਂ ਬਾਜ਼ੀ, ਜਿਹਦੇ ਸਾਹਮਣੇ ਸਾਰਾ ਕੁਝ ਵਾਰ ਦੇਣ ਨੂੰ ਜੀ ਕਰਦਾ। ਤਾਲਵੇ ਖਾ ਕੇ ਉਹ ਚੇ ਖਾਸੋ ਚੇ ਆਮ, ਜਿਹਦੇ ਚਰਨਾਂ ਦੀ ਖਾਕ ਨੂੰ ਵੱਡੇ ਤੋਂ ਲੈ ਕੇ ਛੋਟੇ ਤੱਕ, ਆਮ ਤੋਂ ਲੈ ਕੇ ਖਾਸ ਤੱਕ ਸਾਰੇ ਲੋਚਦੇ ਨੇ। ਚੇ ਮਲਾਇਕ ਚੇ ਹਾਜ਼ਰਾਂ ਨੇ ਤਮਾਮ, ਚਾਹੇ ਕੋਈ ਗੁਪਤ ਸ਼ਕਤੀਆਂ ਨੇ ਤੇ ਚਾਹੇ ਕੋਈ ਹਾਜ਼ਰ ਸ਼ਕਤੀਆਂ, ਸਾਰੇ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਮੰਗਦੇ। ਹੱਕ ਚੋਂ ਖੁਦ ਵਾਸਿਫ ਚੇ ਗੋਇਮ ਮਨ, ਮੈਂ ਕੀ ਆਖਾਂ, ਜਿਸ ਨੂੰ ਨਿਰੰਕਾਰ ਆਪ ਵੀ ਵਡਿਆਈ ਦਿੰਦਾ। ਡਰ ਰਹੇ ਵਸਵੇ ਉਹ ਚੇ ਪੋਇਮ ਮਨ, ਉਹਦੀ ਸਿਫਤ ਸਨਾਹ ਦੇ, ਉਹਦੀ ਵਡਿਆਈ ਦੇ ਰਾਹ ਤੇ ਮੈਂ ਕਿੰਨੇ ਕੁ ਕਦਮ ਚੱਲ ਸਕਾਂਗਾ, ਭਾਵ ਮੈਂ ਉਹਦੀ ਕਿੰਨੀ ਕੁ ਵਡਿਆਈ ਕਰ ਸਕਣਾ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ, ਸਦ ਹਜ਼ਾਰਾਂ ਮਰੀਦਸ਼ ਅਜ ਮਲਕੂਤ, ਦੇਵਤਿਆਂ ਵਿੱਚੋਂ ਜਿਹੜੇ ਉਹਦੇ ਮਰੀਦ ਨੇ, ਸਦ ਹਜ਼ਾਰਾਂ ਮਰੀਦਸ਼ ਅਜ ਨਾਸੂਤ,
ਧਰਤੀ ਦੇ ਜੀਵ ਕਿਤਨੇ ਉਹਦੇ, ਹਜ਼ਾਰਾਂ ਹੀ ਉਹਦੇ ਮੁਰੀਦ ਨੇ। ਹਮਾ ਜ਼ਬਰੂਤੀਆਂ ਫਿਦਾਏ ਉਹ, ਜ਼ਬਰਦਸਤ ਤਾਕਤਾਂ ਦੇ ਮਾਲਕ ਉਹਦੇ ਤੋਂ ਕੁਰਬਾਨ ਹੋਣ ਫਿਰਦੇ ਨੇ। ਹਮਾ ਲਾਹੂਤੀਆਂ ਬਾਪਾਏ ਉਹ, ਸਾਰੇ ਫਰਿਸ਼ਤੇ ਤੇ ਦੈਵੀ ਸ਼ਕਤੀਆਂ ਉਹਦੇ ਚਰਨਾਂ ਦੀ ਖਾਕ ਨੇ। ਉਸ ਗੁਰੂ ਨਾਨਕ ਦੀ ਬਰਾਬਰੀ ਕੌਣ ਕਰ ਸਕਦਾ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਜਾਣਿਆ। ਇਹ ਗੱਲ ਵੱਖਰੀ, ਭਾਗਾਂ ਵਾਲਿਆਂ ਨੇ ਸਮਝਿਆ। ਜੇ ਸਮਝ ਆ ਗਈ ਤੇ ਭੈਣ ਨਾਨਕੀ ਨੂੰ ਵੀ ਆ ਗਈ, ਨਹੀਂ ਸਮਝ ਆਈ ਤੇ ਕਿੰਨੀ ਦੇਰ ਤੱਕ ਪਿਤਾ ਕਲਿਆਣ ਰਾਏ ਨੂੰ ਨਹੀਂ ਆਈ। ਬਾਪ ਪੁੱਤਰ ਸਮਝਦਾ ਹੈ ਤੇ ਉਥੋਂ ਦਾ ਹਾਕਮ ਉਹ ਗੁਰੂ ਨਾਨਕ ਨੂੰ ਗੁਰੂ ਸਮਝਦਾ, ਰਾਏ ਬੁਲਾਰ ਗੁਰੂ ਨਾਨਕ ਨੂੰ ਪਛਾਣਦਾ, ਉਹ ਗੁਰੂ ਸਮਝਦਾ ਕਿਉਂਕਿ ਉਹਦੇ ਕੋਲ ਵੇਖਣ ਵਾਲੀ ਅੱਖ ਹੈ। ਗੁਰੂ ਨਾਨਕ ਨੂੰ ਸਮਝਣ ਵਾਲੇ ਕੰਨ ਨੇ, ਗੁਰੂ ਨਾਨਕ ਦੀ ਗੱਲ ਸੁਣਨ ਵਾਲਾ ਮਨ ਹੈ, ਤੇ ਜਿਨ੍ਹਾਂ ਕੋਲ ਗੁਰੂ ਨਾਨਕ ਨੂੰ ਸੁਣਨ ਵਾਲੇ ਕੰਨ ਨੇ, ਗੁਰੂ ਨਾਨਕ ਨੂੰ ਸਮਝਣ ਵਾਲੀ ਬੁੱਧੀ ਹੈ, ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਹੈ, ਉਹਨਾਂ ਨੇ ਵੇਖਿਆ ਗੁਰੂ ਨਾਨਕ ਕਿਤਨਾ ਮਹਾਨ ਹੈ। ਉਹਨਾਂ ਨੇ ਵੇਖਿਆ ਤੇ ਆਖਿਆ ਵੀ ਹੈ ਜ਼ਾਹਿਰ ਪੀਰ ਜਗਤ ਗੁਰ ਬਾਬਾ। ਉਹਨਾਂ ਦੇ ਸਾਹਮਣੇ ਗੁਰੂ ਨਾਨਕ ਜਿਸ ਵੇਲੇ ਆਏ ਨੇ, ਉਹਨਾਂ ਦੇ ਸਿਰ ਨੇ ਆਉਂ ਗਏ ਨੇ। ਸੰਸਾਰ ਭਰ ਦੇ ਵੱਡੇ ਵੱਡੇ ਤੀਰਥਾਂ ਤੇ, ਚਾਹੇ ਉਹ ਗੰਗਾ ਦੇ ਬਨਾਰਸ ਵਰਗੇ ਮਹਾਨ ਸਥਾਨ ਤੇ ਚਾਹੇ ਉਹ ਬਗਦਾਦ ਦੇ ਵੱਡੇ ਵੱਡੇ ਸਥਾਨ, ਹਰ ਧਰਮ ਦੇ ਸਥਾਨਾਂ ਨੇ ਗੁਰੂ ਨਾਨਕ ਨੂੰ ਸਤਿਕਾਰੇ, ਕਿਉਂਕਿ ਹਰ ਧਰਮ ਸਥਾਨ ਤੇ ਗੁਰੂ ਨਾਨਕ ਨੇ ਪਖੰਡ ਦੀ ਨਿਖੇਧੀ ਕਰਕੇ ਨਿਰੰਕਾਰ ਨਾਲ ਸੱਚੇ ਮਨੋਂ ਹੋ ਕੇ ਜੁੜਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ। ਨੇਚਰ ਨੀਓ ਤਰਾਇਓ ਸਾਧ ਸੰਗਤ ਸੱਚ ਖੰਡ ਸਮੇਓ, ਫਿਰ ਗੁਰੂ ਨਾਨਕ ਨੇ ਸਵਰਗ ਨਾਲ ਜੋੜਿਆ। ਲੋਕ ਕਿਸੇ ਹੋਰ ਸਵਰਗ ਦੀ ਕਾਮਨਾ ਕਰਦੇ ਹੋਣਗੇ, ਗੁਰੂ ਨਾਨਕ ਨੇ ਧਰਤੀ ਤੇ ਸਤਸੰਗਤ ਦਾ ਸਵਰਗ ਬਣਾ ਦਿੱਤਾ ਤੇ ਸਤਸੰਗਤ ਦੀ ਨੇਚਰ ਨੀਂਹ ਉਤਰਾ ਦਿੱਤੀ, ਸਤਸੰਗਤ ਦੇ ਰਾਹੀਂ ਨਾਮ ਨਾਲ ਜੋੜ ਦਿੱਤਾ, ਪ੍ਰਭੂ ਨਾਲ ਜੋੜ ਦਿੱਤਾ। ਪ੍ਰਭੂ ਤੋਂ ਦੂਰੀਆਂ ਮਿਟ ਗਈਆਂ, ਬੁੱਧੀ ਚ ਪ੍ਰਕਾਸ਼ ਹੋ ਗਿਆ, ਗੁਰਮਤ ਦਾ ਪ੍ਰਕਾਸ਼ ਹੋ ਗਿਆ, ਦੁਰਮਤ ਖਤਮ ਹੋ ਗਈ, ਪ੍ਰਭੂ ਤੋਂ ਦੂਰੀ ਮਿਟਦੀ ਚਲੀ ਗਈ। ਉਸ ਅਵਸਥਾ ਦਾ ਮਹਾਰਾਜ ਸੱਚੇ ਪਾਤਸ਼ਾਹ ਧੰਨਵਾਦ ਤੇ ਜ਼ਿਕਰ ਸ਼ੁਕਰਾਨਾ ਗੁਰੂ ਨਾਨਕ ਦਾ ਕਰਦੇ ਨੇ। ਬੁੱਧ ਪ੍ਰਕਾਸ਼ ਪਈ, ਮਤ ਪੂਰੀ, ਸਮਝ ਪੂਰੀ ਹੋ ਮੁਕੰਮਲ, ਤਾਂ ਤੇ ਬਿਨਸੀ ਦੁਰਮਤ ਦੂਰੀ। ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨਿਰੰਕਾਰ ਤੋਂ ਦੂਰੀ ਮਿਟ ਗਈ ਹੈ, ਦੁਰਮਤ ਖਤਮ ਹੋ ਗਈ। ਐਸੀ ਗੁਰਮਤ ਪਾਈ ਅਲੇ, ਇਸ ਦਰ ਤੋਂ ਗੁਰੂ ਨਾਨਕ ਦੇ ਦਰ ਤੋਂ ਐਸੀ ਪਿਆਰੀ ਗੁਰਮਤ ਪ੍ਰਾਪਤ ਹੋਈ ਏ। ਬੂਡਤ ਘੋਰ ਅੰਧ ਪੂਪ ਮੈਂ ਨਿਕਸਿਓ ਮੇਰੇ ਭਾਈ ਰੇ, ਸੰਸਾਰ ਜਿਹੜਾ ਅੰਨੇ ਖੂਹ ਵਾਂਗੂ ਸੰਸਾਰ ਚ ਡੁੱਬਦਾ ਪਿਆ ਸੀ, ਬਚ ਗਏ। ਮਹਾ ਗਾਹ ਅਗਨ ਕਾ ਸਾਗਰ, ਸਰਦੇ ਬਲਦੇ ਸੰਸਾਰ ਅਗਨ ਦੇ ਸਾਗਰ ਵਿਚ, ਗੁਰ ਬੋਹਿਤ ਤਾਰੇ ਰਤਨਾਗਰ, ਗੁਰੂ ਜਹਾਜ਼ ਬਣ ਕੇ ਬੌੜੇ ਆਏ ਤੇ ਹੁਣ ਤਾਂ ਇਹੀ ਤਪਦਾ ਸੜਦਾ ਸੰਸਾਰ, ਤਪਦਾ ਸੜਦਾ ਨੀ ਜਾਪਦਾ ਬਲਕਿ ਰਤਨਾਂ ਦੀ ਖਾਣ ਜਾਪਦਾ। ਇਸੇ ਸੰਸਾਰ ਦੇ ਵਿਚੋਂ ਬੇਅੰਤ ਸੁੱਖਾਂ ਦੇ ਰਤਨ ਪ੍ਰਾਪਤ ਹੋ ਰਹੇ ਨੇ। ਦੁੱਤਰ ਅੰਧ ਬਿਖਮ ਇਹ ਮਾਇਆ, ਸੰਸਾਰ ਤੇ ਮਾਇਆ ਦਾ ਪਹਿਰਾ ਹੈ ਤੇ ਲੋਕਾਂ ਦੇ ਚਾਰ ਕਦਮ ਚੱਲਣੇ ਔਖੇ ਹੋਏ, ਮਾਇਆ ਦੇ ਬੰਧਨ ਚ ਬੰਨੇ ਹੋਏ ਲੋਕ, ਅੰਨੇ ਹੋਏ ਲੋਕ, ਹਨੇਰੇ ਚ ਹੱਥ ਮਾਰਦੇ ਫਿਰਦੇ ਨੇ, ਅਗਿਆਨ ਦੇ ਹਨੇਰੇ ਚ ਭਟਕਦੇ ਫਿਰਦੇ ਨੇ। ਪਰ ਗੁਰੂ ਨਾਨਕ ਦੀ ਗੱਲ ਜਿਨ੍ਹਾਂ ਨੇ ਸੁਣ ਲਈ, ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ, ਤਨ ਰਸਤੇ ਦੀ ਸਮਝ ਆ ਗਈ, ਪਤਾ ਲੱਗ ਗਿਆ ਕਿਵੇਂ ਜੀਣਾ। ਬਾਜੋਂ ਗੁਰੂ ਦਾ ਬੰਦਾ ਵਿਕਾਰਾਂ ਦਾ ਗਰਸਿਆ ਹੋਇਆ, ਬੁਰਾਈਆਂ ਵਾਲੇ ਪਾਸੇ ਫਸਿਆ ਹੋਇਆ, ਬਾਬਰ ਕਹਿੰਦਾ ਨਾ ਸ਼ਰਾਬ ਦਾ ਪਿਆਲਾ ਅੱਗੇ ਰੱਖ ਕੇ ਕਹਿੰਦਾ ਲਓ, ਤਨ ਗੁਰੂ ਨਾਨਕ ਕਹਿੰਦੇ ਨੇ ਨਾ ਇਹ ਤਾਂ ਬੰਦੇ ਨੂੰ ਵਿਗਾੜਨ ਵਾਲੀ ਚੀਜ਼, ਇਹ ਕਿਸੇ ਕੰਮ ਦੀ ਚੀਜ਼ ਨਹੀਂ, ਛੱਡ ਦੇ ਇਸ ਨੂੰ। ਕਹਿੰਦਾ ਮੇਰੇ ਉਸਤਾਦ ਨੇ ਆਖਿਆ ਬਾਬਰ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ ਤੇਰੇ ਉਸਤਾਦ ਨੇ ਗਲਤ ਕਿਹਾ ਹੈ ਜਾਂ ਤੂੰ ਗਲਤ ਸਮਝੇ। ਇਹ ਵੀ ਕੋਈ ਗੱਲ ਹੈ ਕਿ ਬਾਬਰ ਮੌਜ ਕਰ ਲੈ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਤੈਨੂੰ ਮੈਂ ਇੱਕ ਗੱਲ ਦੱਸਣਾ, ਇਸ ਗੱਲ ਨੂੰ ਥੋੜਾ ਜਿਹਾ ਠੀਕ ਕਰ। ਕਿਵੇਂ? ਧੰਨ ਗੁਰੂ ਨਾਨਕ ਕਹਿੰਦੇ ਨੇ ਬਾਬਰ ਬਾਹੋਸ਼ ਬਾਸ਼ ਕੇ ਆਲਮ ਦੁਬਾਰਾ ਨੇ, ਲੁੱਟਣ ਮਾਰਨ ਤਬਾਹ ਕਰਨ ਤੇ ਲੋਕਾਂ ਨੂੰ ਦੁਖੀ ਕਰਨਾ ਤੇਰਾ ਜੀਵਨ ਨਹੀਂ ਹੋਣਾ ਚਾਹੀਦਾ, ਐਸ਼ ਪ੍ਰਸਤੀ ਜੀਵਨ ਨਹੀਂ ਹੋਣਾ ਚਾਹੀਦਾ, ਹੋਸ਼ ਨਾਲ ਜੀਣਾ, ਸਮਝ ਨਾਲ ਜੀਣਾ। ਬਾਬਰ ਬਾਹੋਸ਼ ਬਾਸ਼ ਕੇ ਆਲਮ ਦੁਬਾਰਾ ਨੇ, ਹੋਸ਼ ਨਾਲ ਜੀ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਗੁਰੂ ਨਾਨਕ ਜੀਵਨ ਬਦਲ ਦਿੰਦੇ, ਹੋਸ਼ ਵਿਚ ਲੈ ਆਉਂਦੇ ਨੇ ਬਦਮਸਤ ਬੰਦੇ ਨੂੰ, ਖਰਮਸਤੀਆਂ ਕਰਦੇ ਬੰਦੇ ਨੂੰ ਹੋਸ਼ ਚ ਝਟਕਾ ਦੇ ਕੇ, ਹੋਸ਼ ਚ ਲਿਆ ਕੇ

ਕਾਲ ਖਾਏ ਕਿਛੱਤ ਹੁੰਦੇ ਨਾਨਕ ਰਾਹ ਪਛਾਣੀ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਤਿਸੂ ਵਿੱਚੋਂ ਮਾਰਿਆ ਹਾਂ ਤਿਸੂ ਵਿੱਚੋਂ ਮਾਰਿਆ ਮਾਣ ਹੁੰਦੇ ਕੋਈ ਨੀ ਮਾਣਾ ਹਾਂ ਤਿਸੂ ਵਿੱਚੋਂ ਮਾਰਿਆ ਹਾਂ ਤਿਸੂ ਵਿੱਚੋਂ ਮਾਰਿਆ ਕਾਣ ਹੁੰਦੇ ਕੋਈ ਨੀ ਪਾਣਾ ਹਾਂ ਤੁਸੀਂ ਤੁਹਾਰਿਆ ਛੱਡ ਸਿਆਣ ਕੋਈ ਆਣਾ ਹਾਂ ਤੁਸੀਂ

ਸਿਰ ਚੁੱਕੇ, ਤੇਰਾ ਗੁਰੂ ਦੇ ਚਰਨਾਂ ਤੇ ਚੁੱਕੇ। ਉਹ ਸਿਰ ਹੀ ਕਾਹਦਾ ਹੈ ਜਿਹੜਾ ਥਾਂ ਥਾਂ ਤੇ ਝੁਕ ਰਿਹਾ। ਆਖਿਆ ਉਹ ਮਸਤਕ ਸਫਲ ਹੋ ਜਾਂਦਾ ਹੈ ਜਿਹੜਾ ਮਸਤਕ ਗੁਰੂ ਦੇ ਚਰਨਾਂ ਤੇ ਝੁਕ ਜਾਵੇ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ, ਤਿਸ ਬੇਟੇ ਸਾਧੂ ਕੇ ਚਰ। ਉਹ ਸਿਰ ਸਫਲ ਹੈ ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਰਿਹਾ।

ਜਿਸ ਮੁਖ ਤੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਖ ਸਲਾਹ ਹੋ ਰਹੀ ਹੈ। ਉਹ ਰਸਨਾ ਚੰਗੀ ਨਹੀਂ ਜਿਹੜੇ ਗੰਦੇ ਗੀਤ ਗਾਉਂਦੀ ਹੈ, ਮਾੜਾ ਬੋਲਦੀ ਹੈ। ਆਖਿਆ ਐਸੀ ਰਸਨਾ ਕੱਟ ਜਾਏ ਜਿਹੜੀ ਗੁਰੂ ਕੀ ਬਾਣੀ ਨਹੀਂ ਬੋਲਦੀ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਣਹੇ ਨਾਦ ਕਰਨ ਮੁੰਦ ਘਾਲਿਆ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰੇ ਹਾਂ ਜਾਂ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਏ। ਤੇ ਭਾਈ ਉਹਨਾਂ ਦਾ ਹਰ ਦਿਨ ਨਵੀਆਂ ਖੁਸ਼ੀਆਂ ਲੈ ਕੇ ਆਉਂਦਾ ਜੋ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦੇ ਹਨ, ਜੋ ਉਹਦੇ ਗੁਣ ਗਾਉਂਦੇ ਹਨ, ਜੋ ਉਹਦੀ ਸਿਫਤ ਸਲਾਹ ਕਰਦੇ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿੱਥੇ ਤੁਸੀਂ ਸ਼ਬਦ ਗੁਰਬਾਣੀ ਨਾਲ ਜੁੜੇ ਹੋ ਉੱਥੇ ਅਸੀਂ ਆਪ ਜੀ ਦਾ ਧਿਆਨ ਇੱਕ ਬਹੁਤ ਹੀ ਜ਼ਰੂਰੀ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ। ਇਹ ਵੇਖਣ ਵਿੱਚ ਆਇਆ ਹੈ ਕਿ ਆਮ ਸਿੱਖਾਂ ਦੇ ਘਰਾਂ ਵਿੱਚ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਅਤੇ ਗੁਰਬਾਣੀ ਨੂੰ ਕਿਵੇਂ ਸਮਝੇਗੀ? ਇਸ ਕਰਕੇ ਬੇਨਤੀ ਹੈ ਕਿ ਆਪਸ ਵਿੱਚ ਅਤੇ ਬੱਚਿਆਂ ਨਾਲ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਵੀ ਸਿਖਾਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਨੂੰ ਸਾਂਭ ਸਕਣ। ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇ ਅਤੇ ਇਸ ਤੇ ਅਮਲ ਕਰਨਾ ਆਪਣਾ ਫਰਜ਼ ਸਮਝੇ। ਗੁਰੂ ਸਭ ਦੇ ਅੰਗ ਸੰਗ ਸਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।